0: ਉਨੇ ਸਮੀ ਲੈ ਦੇਸ ਲੋਪਚਿੰਗ ਸੋਆ ਉਨੇ ਇਮੇ ਕੀ ਹਰਿਸ ਤੋਆ
1: ਉਨੇ ਸੇਨ ਲੋਪਚਿੰਗ ਸੋਆ ਤੱਤ ਦੇਵ ਸ਼ਰਾਰੀ ਲੋਪਖਾ ਪੇਸੋ ਖਾ ਨਿਆਗਾ ਸਾਗਾ ਮੋਦੀਗਲ ਖੋਰਗੇ ਦੇਗਰੀ ਸਾਮ ਲੋਪਚੁੰਗ ਠਵਾ ਯੇਜ਼ਾ ਦੋਸ ਦੇਦੇ ਯਾ ਕੋਮਬ ਯੋ ਮਾਰੀ
0: ਤਾਂ ਛੇਨ ਰਾ ਲੋਪਚੋ ਫੁਦਾ ਛਾਂਬ ਯੂ ਯਾ ਨਾ ਲੋਪਚੋ ਫੋਮਦਾ ਛਾਂਬ ਯੂ
1: ਦੀਦ ਲੋਪਚੋ ਫੁਦਾ ਛਾਂਬ ਯੂ ਗੋਛੁ ਲੋਪਚੋ ਫੋਮ ਮੋ ਸਿੰਮੇ
0: ਪੋਮ ਟਿਪ ਤੋ ਦੀ ਇਨ ਨੀਅਰ ਸ਼ ਕੋ ਗਾਸੀ ਸ਼ੁਦਾ ਕਰੋ ਜੀ ਬੇ
1: ਠੀਕ ਮੈਂ
0: ਅਸੀ ਕੇਸੇ ਮੁਨੇ ਕਰੋ ਜੀ ਬੀ ਨੇ ਕੇਸੇ ਮਾ ਜੀ ਤਰਾ ਮੈਂ ਸ਼ਾ ਸ਼ਾਪਦਾ ਕੇਸੇ ਮੁਨੇ ਕਮ ਸੇ ਸੇ ਮਿਸ਼ੀ ਨੋ ਨਿਆ ਕੇ ਬਿਓ ਚੋ ਚੋ
1: ਕੇਸੇ ਜਿਕ ਬਾ ਚਾ ਚਾ ਨੇ ਨਿਆ ਚਾ ਰਾ ਲਿਸ਼ੇ ਗੋ ਚੋ ਮੁਨੇ ਠੀਕ ਮੈਂ ਇਨੇ
0: ਇਨੇ ਖਰੀ
1: Ja, tengok lapjan la ne, ngah cecah cuma sih jus, ajar la lemnyu yu, ajar la ke tensi yu tuwe.
0: Tensi ki, kari, yang tu sih we.
1: Ah, ini lapjan la madi, ngah jus cengkan ne jisu cecah jemde sih le takut sih, ne le sih ne mider sih ya, kap kiki la.
0: Mu ne kap kiki berda. Jam mider, sih bisa marta.
1: Ah, ni ajar la le takas sih sami. 대샤미디 양수토야 카케멘도 나니 발레 렌트 유브 친구르베
0: 밀리 잔로 니슬락스 레프시 케시미디 미주테다 근지테르 퓨준슈네 잔이 가부 요즈부 아자가 미튼 쳬와쳬오
1: 디미니가 된다 손자 나 추고게 셰바 지야 요마지 미초 미튼이 메다우르바
0: 난주 밀리 야오샤유 장갑촌 미디케 말림스이지베
1: 저라는 칸이 비양세지 그들도 미스 미트마 챤나 아자란 세제 녀크셰인다
0: 민리 나라리 이치규 키스 미데가 로메노 딘데란 탕리치기시
1: 오지
0: 가르셔서
1: 녀 미데 가로 유메 하고메 키스 가로 유는 컨디셔고래
0: 공무사 하시 제만 토스는 계속 진다고 싶어
1: 지 팀원의 세트우리
2: 狼说谈了婆别无名利己为你觉得自动了以云塔以气己庆月